0: पंजाबी प्रोग्राम मिट्टी दी महक लेके हाजिर हाँ मैं बलविंदर। दिन की शुरुआत एक वधिया विचार दे नाल। किसी ने कहा है कि जो सबर रखता है वो हर चुनौती नू पार कर जांदा है। आओ जानते हाँ अज दे प्रोग्राम की तफसील। अज तुसी सुनोगे वार्ता जिसका विशा होगा एक महान क्रांतिकारी रास बिहारी बोस। वार्ताकार होंगे सुरिंदर सिंह। इस तो इलावा शब्द भी सरवण करोगे, पर सब तो पहला अज दे दिन विशेष बारे कुछ गल्ला। फुटबॉल एक अजिही खेड है जो दुनिया नू जोड़दी है। इसनू दुनिया भर विच सॉकर भी कहा जांदा है। इस खेड नू मानता दिंदिया यूनाइटेड नेशन ने 7 मई 2024 नू एक रेजोल्यूशन पास करके 25 मई नू वर्ल्ड फुटबॉल डे घोषित किया। इस दिन की चोण 1924 दे पेरिस ओलंपिक गेम्स विच होए पहले अंतरराष्ट्री फुटबॉल टूर्नामेंट की 100वीं वरेगंढ की याद विच कीती गई, जिस विच दुनिया दे सारे देशों तो टीमां ने हिस्सा लिया सी। फुटबॉल का इतिहास बहुत पुराना है, पर आधुनिक रूप विच इसनू इंग्लैंड विच 19वीं सदी विच व्यवस्थित किया गया। फीफा राही दुनिया भर विच इस खेड दे प्रशंसक ने। UN दे रेजोल्यूशन विच फुटबॉल नू शांति, विकास, व्यापार, डिप्लोमेसी ते महिलावां दे सशक्तिकरण लई एक मजबूत औजार वजो मानता दित्ती गई। एक खेड समाजिक एकता ते भाईचारे नू उत्साहित करदी है। वर्ल्ड फुटबॉल डे दा उद्देश इस खेड दी ताकत नू उजागर करना है, जो नौजवानां दी सेहत अते टिकाऊ विकास लई जरूरी है। इस दिन UN विखे विशेष इवेंट्स आयोजित किए जाते ने, जिन्हां विच फीफा ते होर संस्थावां शामिल हुंदियां ने। एक खेड शरीरिक तंदुरुस्ती तां वधाउंदी ही है, नाल ही बच्चियां तो लैके बजुर्गां तक सब दी मनपसंद खेड है। खेडां वांग आजादी दी लड़ाई भी एक इकट्ठ दा अंदोलन सी। रास बिहारी बोस भारतीय सुतंत्रता संघर्ष दे एक क्रांतिकारी नेता ते आजादी दे नायक सन। ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਵਿਰੋਧੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ਰਾਸ ਬਿਹਾਰੀ ਬੋਸ ਦਾ ਜਨਮ 25 ਮਈ 1886 ਨੂੰ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਦੇ ਸੁਬਲਹਦਾਹਾ ਪਿੰਡ ਵਿੱਚ ਹੋਇਆ ਸੀ। ਉਹ ਗਦਰ ਇਨਕਲਾਬ ਦੇ ਵੀ ਮੁੱਖ ਆਰਕੀਟੈਕਟ ਸਨ। ਕ੍ਰਾਂਤੀਕਾਰੀ ਘਟਨਾਵਾਂ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ 1915 ਵਿੱਚ ਉਹਨਾਂ ਨੂੰ ਜਾਪਾਨ ਭੱਜਣਾ ਪਿਆ। ਉੱਥੇ ਉਹਨਾਂ ਭਾਰਤੀ ਵਿਦੇਸ਼ੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਆਜ਼ਾਦੀ ਲਈ ਯਤਨ ਜਾਰੀ ਰੱਖੇ। ਜਾਪਾਨ ਵਿੱਚ ਰਹਿੰਦਿਆਂ ਰਾਸ ਬਿਹਾਰੀ ਬੋਸ ਨੇ ਭਾਰਤੀ ਆਜ਼ਾਦੀ ਲੀਗ ਦੀ ਸਥਾਪਨਾ ਕੀਤੀ। ਉਹਨਾਂ ਨੇ ਭਾਰਤੀ ਯੁੱਧਬੰਦੀਆਂ ਨੂੰ ਇਕੱਠਾ ਕਰਕੇ ਆਜ਼ਾਦ ਹਿੰਦ ਫੌਜ ਯਾਨੀ ਕਿ INA ਦੀ ਨੀਂਹ ਰੱਖੀ। 1943 ਵਿੱਚ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜਾਪਾਨ ਪਹੁੰਚੇ ਤਾਂ ਰਾਸ ਬਿਹਾਰੀ ਬੋਸ ਨੇ ਆਪਣੀ ਅਗਵਾਈ ਉਹਨਾਂ ਨੂੰ ਸੌਂਪ ਦਿੱਤੀ ਤੇ ਆਪ ਪਿੱਛੇ ਹਟ ਗਏ। ਇਹ ਉਹਨਾਂ ਦੀ ਵੱਡੀ ਰਾਸ਼ਟਰਵਾਦੀ ਭਾਵਨਾ ਦਾ ਪ੍ਰਤੀਕ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕੀਤੀ ਤੇ ਆਜ਼ਾਦ ਭਾਰਤ ਨੂੰ ਨਾ ਵੇਖ ਸਕੇ। ਰਾਸ ਬਿਹਾਰੀ ਬੋਸ ਨੇ ਭਾਰਤੀ ਆਜ਼ਾਦੀ ਲਹਿਰ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ। ਉਹਨਾਂ ਦੀ ਕੋਸ਼ਿਸ਼ਾਂ ਨੇ ਨੇਤਾ ਜੀ ਤੇ ਆਜ਼ਾਦ ਹਿੰਦ ਫੌਜ ਨੂੰ ਮਜ਼ਬੂਤ ਬੁਨਿਆਦ ਦਿੱਤੀ। ਉਹ ਇੱਕ ਅਜਿਹੇ ਵੀਰ ਸਨ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਨੂੰ ਅੰਦਰੋਂ ਤੇ ਬਾਹਰੋਂ ਚੁਣੌਤੀ ਦਿੱਤੀ। ਉਹਨਾਂ ਦਾ ਜੀਵਨ ਹਰ ਭਾਰਤੀ ਲਈ ਪ੍ਰੇਰਣਾ ਸਰੋਤ ਹੈ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਇੱਕ ਮਹਾਨ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ। ਵਾਰਤਾਕਾਰ ਨੇ ਸੁਰਿੰਦਰ ਸਿੰਘ।
1: ਆਜ਼ਾਦ ਹਿੰਦੁਸਤਾਨ ਦੀ ਆਜ਼ਾਦੀ ਦੀ ਨੀਂਹ ਮਹਾਨ ਸੁਤੰਤਰਤਾ ਸੈਨਾਨੀਆਂ, ਇਨਕਲਾਬੀ ਆਗੂਆਂ, ਸੂਰਬੀਰਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਰੱਖੀ ਹੋਈ ਹੈ। ਐਸੇ ਸੁਤੰਤਰਤਾ ਸੈਨਾਨੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹਿੰਦੁਸਤਾਨ ਨੂੰ ਅੰਗਰੇਜ਼ੀ ਹਕੂਮਤ ਦੇ ਹੱਥੋਂ ਆਜ਼ਾਦ ਕਰਾਉਣ ਲਈ ਨਿਸ਼ਾਵਰ ਕਰ ਦਿੱਤਾ ਅਤੇ ਦੇਸ਼ ਨੂੰ ਆਜ਼ਾਦ ਕਰਾ ਕੇ ਹੀ ਛੱਡਿਆ। ਅੱਜ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹਿੰਦੁਸਤਾਨ ਦੁਨੀਆ ਦੀਆਂ ਵਿਸ਼ਵ ਸ਼ਕਤੀਆਂ ਵਿੱਚ ਸ਼ਾਨੋ ਸ਼ੌਕ

0: ਜਿਨ੍ਹਾਂ ਵਿੱਚ ਸ਼੍ਰੀ ਰਾਸ ਬਿਹਾਰੀ ਬੋਸ ਜੀ ਦੀ ਪ੍ਰਮੁੱਖ ਭੂਮਿਕਾ ਸੀ। ਇਹਨਾਂ ਕ੍ਰਾਂਤੀਕਾਰੀਆਂ ਨੇ ਸੋਚਿਆ ਕਿ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਜ਼ਿਆਦਾਤਰ ਬ੍ਰਿਟਿਸ਼ ਸੈਨਿਕ ਦੇਸ਼ ਤੋਂ ਬਾਹਰ ਗਏ ਹੋਏ ਹਨ, ਬਾਕੀ ਬਚੇ ਸੈਨਿਕਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ। ਲੇਕਿਨ ਉਹਨਾਂ ਦੀ ਇਹ ਕੋਸ਼ਿਸ਼ ਅਸਫਲ ਰਹੀ ਅਤੇ ਅੰਗਰੇਜ਼ਾਂ ਨੇ ਕਈ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਐਸਾ ਮੰਨਿਆ ਜਾਂਦਾ ਹੈ ਕਿ 1857 ਨੂੰ ਸ਼ਾਸਤਰ ਕ੍ਰਾਂਤੀ ਦੇ ਬਾਅਦ ਬ੍ਰਿਟਿਸ਼ ਸ਼ਾਸਨ ਨੂੰ ਸਮਾਪਤ ਕਰਨ ਦਾ ਇਹ ਪਹਿਲਾ ਵਿਆਪਕ ਅਤੇ ਵਿਸ਼ਾਲ ਕ੍ਰਾਂਤੀਕਾਰੀ ਯਤਨ ਸੀ। ਇਸ ਦੇ ਬਾਅਦ ਬ੍ਰਿਟਿਸ਼ ਪੁਲਿਸ ਨੇ ਰਾਸ ਬਿਹਾਰੀ ਬੋਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਕਾਰਨ ਉਹ ਭੱਜ ਕੇ ਜੂਨ 1915 ਵਿੱਚ ਰਾਜਾ ਪੀਐਨ ਟੈਗੋਰ ਦੇ ਨਾਮ ਨਾਲ ਜਪਾਨ ਚਲੇ ਗਏ ਅਤੇ ਉੱਥੇ ਰਹਿੰਦੇ ਭਾਰਤ ਦੀ ਆਜ਼ਾਦੀ ਦੇ ਲਈ ਦਿਨ ਰਾਤ ਕੰਮ ਕਰਨ ਲੱਗੇ। ਜਪਾਨ ਜਾ ਕੇ ਉਹਨਾਂ ਨੇ ਆਪਣੇ ਪੁਰਾਣੇ ਜਪਾਨੀ ਕ੍ਰਾਂਤੀਕਾਰੀ ਮਿੱਤਰਾਂ ਨਾਲ ਮਿਲ ਕੇ ਦੇਸ਼ ਦੀ ਸੁਤੰਤਰਤਾ ਦੇ ਲਈ ਨਿਰੰਤਰ ਯਤਨ ਕੀਤੇ। ਜਪਾਨ ਵਿੱਚ ਉਹਨਾਂ ਨੇ ਅੰਗਰੇਜ਼ੀ ਅਧਿਆਪਨ, ਲੇਖਣ ਅਤੇ ਪੱਤਰਕਾਰ ਦਾ ਕੰਮ ਕੀਤਾ। ਉੱਥੇ ਉਹਨਾਂ ਨੇ ਨਿਊ ਏਸ਼ੀਆ ਨਾਮ ਨਾਲ ਇੱਕ ਸਮਾਚਾਰ ਪੱਤਰ ਵੀ ਕੱਢਿਆ ਅਤੇ ਜਪਾਨੀ ਭਾਸ਼ਾ ਵੀ ਸਿੱਖ ਲਈ। ਉਹਨਾਂ ਨੇ ਜਪਾਨੀ ਭਾਸ਼ਾ ਵਿੱਚ 16 ਕਿਤਾਬਾਂ ਵੀ ਲਿਖੀਆਂ ਅਤੇ ਹਿੰਦੂ ਧਰਮ ਗ੍ਰੰਥ ਰਮਾਇਣ ਦਾ ਅਨੁਵਾਦ ਵੀ ਜਪਾਨੀ ਭਾਸ਼ਾ ਵਿੱਚ ਕੀਤਾ। ਸੰਨ 1916 ਵਿੱਚ ਰਾਸ ਬਿਹਾਰੀ ਬੋਸ ਨੇ ਪ੍ਰਸਿੱਧ ਏਸ਼ੀਆਈ ਸਮਰਥਕ ਸੋਮਾ ਆਇਜੋ ਦੀ ਪੁੱਤਰੀ ਤੋਸ਼ੀਕੋ ਨਾਲ ਵਿਆਹ ਕਰਵਾ ਲਿਆ ਅਤੇ ਸੰਨ 1923 ਵਿੱਚ ਰਾਸ ਬਿਹਾਰੀ ਬੋਸ ਨੇ ਜਪਾਨੀ ਅਧਿਕਾਰੀਆਂ ਨੂੰ ਭਾਰਤੀ ਸਵਾਧੀਨਤਾ ਅੰਦੋਲਨ ਅਤੇ ਰਾਸ਼ਟਰਵਾਦੀਆਂ ਦੇ ਪੱਖ ਖੜ੍ਹੇ ਕਰਨ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਉਹਨਾਂ ਦਾ ਵੱਧ ਚੜ੍ਹ ਕੇ ਸਮਰਥਨ ਦਿਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਮਾਰਚ 1942 ਟੋਕਿਓ ਵਿੱਚ ਇੰਡੀਅਨ ਨੈਸ਼ਨਲ ਲੀਗ ਦੀ ਸਥਾਪਨਾ ਕੀਤੀ ਅਤੇ ਭਾਰਤ ਦੀ ਸਵਾਧੀਨਤਾ ਦੇ ਲਈ ਇੱਕ ਸੈਨਾ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਜੂਨ 1942 ਵਿੱਚ ਉਹਨਾਂ ਨੇ ਬੈਂਕੋਕ ਵਿੱਚ ਇੰਡੀਅਨ ਇੰਡੀਪੈਂਡੈਂਸ ਲੀਗ ਦਾ ਸੰਮੇਲਨ ਵੀ ਬੁਲਾਇਆ, ਜਿਸ ਵਿੱਚ ਸੁਭਾਸ਼ ਚੰਦਰ ਬੋਸ ਨੂੰ ਲੀਗ ਵਿੱਚ ਸ਼ਾਮਲ ਹੋਣ ਅਤੇ ਉਸਦਾ ਪ੍ਰਧਾਨ ਬਣਨ ਦੇ ਲਈ ਆਮੰਤਰਣ ਕੀਤਾ। ਜਦੋਂ ਮਲਾਇਆ ਅਤੇ ਬਰਮਾ ਦੇਸ਼ਾਂ ਦੇ ਮੋਰਚਿਆਂ ਤੋਂ ਜਪਾਨੀਆਂ ਨੇ ਕਈ ਭਾਰਤੀ ਯੁੱਧਬੰਦੀਆਂ ਨੂੰ ਫੜਿਆ ਅਤੇ ਇਹਨਾਂ ਯੁੱਧਬੰਦੀਆਂ ਨੂੰ ਇੰਡੀਅਨ ਇੰਡੀਪੈਂਡੈਂਸ ਲੀਗ ਵਿੱਚ ਸ਼ਾਮਲ ਹੋਣ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਸੈਨਿਕ ਬਣਨ ਲਈ ਉਤਸ਼ਾਹਿਤ ਕੀਤਾ। ਅੰਤ ਭਾਰਤੀ ਰਾਸ਼ਟਰੀ ਸੈਨਾ ਦੀ ਸਥਾਪਨਾ ਸਪਤੰਬਰ 1942 ਵਿੱਚ ਸਿੰਗਾਪੁਰ ਵਿਖੇ ਹੋਈ, ਜਿਸ ਦੇ ਸੰਸਥਾਪਕ ਸ਼੍ਰੀ ਮੋਹਨ ਸਿੰਘ ਸਨ। ਜਪਾਨੀ ਲੀਡਰਸ਼ਿਪ ਅਤੇ ਮੋਹਨ ਸਿੰਘ ਜੀ ਦੇ ਵਿਚਕਾਰ ਕੁਝ ਅੰਤਰ ਆ ਜਾਣ ਕਰਕੇ ਮੋਹਨ ਸਿੰਘ ਜੀ ਨੂੰ ਅਤੇ ਰਾਸ ਬਿਹਾਰੀ ਬੋਸ ਜੀ ਨੂੰ ਆਈਐਨਏ ਦੇ ਮੋਹਰੀ ਪਦ ਤੋਂ ਹਟਾ ਦਿੱਤਾ ਗਿਆ। ਲੇਕਿਨ ਆਈਐਨਏ ਦਾ ਸੰਗਠਨਮਈ ਢਾਂਚਾ ਬਰਕਰਾਰ ਰਿਹਾ। ਬਾਅਦ ਵਿੱਚ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੇ ਨਾਮ ਨਾਲ ਆਈਐਨਏ ਦਾ ਪੁਨਰ ਗਠਨ ਸੰਭਾਲਿਆ ਅਤੇ ਇਸ ਦੇ ਬਾਅਦ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਦਿਲਾਉਣ ਦਾ ਸੁਪਨਾ ਲੈ ਕੇ ਹਿੰਦੁਸਤਾਨ ਦਾ ਇਹ ਮਹਾਨ ਵੀਰ ਸਪੂਤ ਸ਼੍ਰੀ ਰਾਸ ਬਿਹਾਰੀ ਬੋਸ 21 ਜਨਵਰੀ 1945 ਨੂੰ ਪਰਲੋਕ ਸੁਧਾਰ ਗਿਆ। ਰਾਸ ਬਿਹਾਰੀ ਬੋਸ ਜੀ ਦੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਸੇਵਾ ਨੂੰ ਦੇਖਦੇ ਹੋਏ ਜਪਾਨੀ ਸਰਕਾਰ ਨੇ ਆਰਡਰ ਆਫ ਦਾ ਰਾਈਜ਼ਿੰਗ ਸਨ ਅਵਾਰਡ ਨਾਲ ਨਿਵਾਜਿਆ ਅਤੇ ਭਾਰਤ ਸਰਕਾਰ ਦੇ ਪੋਸਟ ਅਤੇ ਟੈਲੀਗ੍ਰਾਫ ਵਿਭਾਗ ਨੇ ਉਹਨਾਂ ਦੀ ਕ੍ਰਾਂਤੀਕਾਰੀ ਸੇਵਾਵਾਂ ਨੂੰ ਦੇਖਦੇ ਹੋਏ 26 ਦਸੰਬਰ 1967 ਨੂੰ ਇੱਕ ਡਾਕ ਟਿਕਟ ਵੀ ਜਾਰੀ ਕੀਤਾ। ਰਾਸ ਬਿਹਾਰੀ ਬੋਸ ਦੀਆਂ ਕ੍ਰਾਂਤੀਕਾਰੀ ਸੇਵਾਵਾਂ ਅਤੇ ਭਾਵਨਾਵਾਂ ਨੂੰ ਹਰ ਭਾਰਤ ਵਾਸੀ ਅੱਖੋਂ ਓਹਲੇ ਨਹੀਂ ਕਰ ਸਕਦਾ ਅਤੇ ਦੇਸ਼ ਮਾਣ ਸਤਿਕਾਰ ਨਾਲ ਉਹਨਾਂ ਨੂੰ ਹਮੇਸ਼ਾ ਯਾਦ ਕਰਦਾ ਰਹੇਗਾ।
1: ਹੁਣੇ ਤੁਸੀਂ ਇਹ ਵਾਰਤਾ ਸੁਣ ਰਹੇ ਸੀ, ਜਿਸ ਦਾ ਵਿਸ਼ਾ ਸੀ ਇੱਕ ਮਹਾਨ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ। ਵਾਰਤਾਕਾਰ ਸਨ ਸੁਰਿੰਦਰ ਸਿੰਘ ਤੇ ਆਓ ਹੁਣ ਸਰਵਣ ਕਰਦੇ ਹਾਂ ਇਹ ਸ਼ਬਦ। ਆਵਾਜ਼ ਹੈ ਭਾਈ ਦਰਸ਼ਨ ਸਿੰਘ ਨਿਰਮਲ ਤੇ ਸਾਥੀਆਂ ਦੀ।

ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਕ ਮੈਸੇਜ ਦਾ ਖੰਡਨ ਕੀਤੈ ਜਿਸ ਵਿਚ ਦਾਅਵਾ ਕੀਤਾ ਜਾ ਰਿਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਭਾਰਤ ਦੇ ਸਮਰਥਨ ਸਬੰਧੀ ਬਿਆਨ ਦਿੱਤੈ। ਪੀਆਈਬੀ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਦਾਅਵਾ ਗੁੰਮਰਾਹਕੁੰਨ ਐ। ਇਕਾਈ ਨੇ ਕਿਹੈ ਕਿ ਰੱਖਿਆ ਮੰਤਰੀ ਤੇ ਸਰਕਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤੈ। ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਐ। ਇਸ ਸਬੰਧ ਵਿਚ ਸਿਰਫ਼ ਸਰਕਾਰੀ ਹਲਕਿਆਂ ਤੇ ਹੀ ਭਰੋਸਾ ਕਰਨ ਲਈ ਕਿਹਾ ਗਿਐ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਚ ਹੋਵੇਗੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੁਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾ ਐਜੇ ਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਮੀਟਿੰਗ ਤਰਜੀਹ ਖੇਤਰਾਂ ਚ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਸੀ ਚਿੰਤਾ ਦੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਤੇ ਕੇਂਦਰਿਤ ਹੋਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਵਾਲੇ ਕੁਆਡ ਸਮੂਹ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣਾ। ਭਾਰਤ ਇਸ ਮੀਟਿੰਗ ਦੀ ਮੇਜ਼ਬਾਨੀ ਗਠਜੋੜ ਦੇ ਮੌਜੂਦਾ ਚੇਅਰਮੈਨ ਵਜੋਂ ਕਰ ਰਿਹੈ। 2024 ਚ ਅਮਰੀਕਾ ਦੇ ਵਿਲਮਿੰਗਟਨ ਚ ਹੋਏ ਆਖਰੀ ਕੁਆਡ ਸੰਮੇਲਨ ਚ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 2 ਰੁਪਏ 61 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਰੁਪਏ 71 ਪੈਸੇ ਦਾ ਵਾਅਦਾ ਕੀਤਾ ਗਿਐ। ਪਿਛਲੇ 2 ਹਫ਼ਤਿਆਂ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਇਹ ਚੌਥਾ ਵਾਅਦਾ ਏ। ਹੁਣ ਦਿੱਲੀ ਚ ਪੈਟਰੋਲ 102 ਰੁਪਏ 12 ਪੈਸੇ ਫੀ ਲੀਟਰ ਤੇ ਡੀਜ਼ਲ 95 ਰੁਪਏ 20 ਪੈਸੇ ਫੀ ਲੀਟਰ ਉਪਲਬਧ ਹੋਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹੈ ਕਿ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ 26 ਮਈ ਨੂੰ ਸੂਬੇ ਚ ਆਮ ਛੁੱਟੀ ਦਾ ਐਲਾਨ ਕੀਤੈ। ਇਹ ਫੈਸਲਾ ਵੋਟਰਾਂ ਨੂੰ ਕੱਲ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਚ ਆਪਣੀ ਵੋਟ ਪਾਉਣ ਦੀ ਸਹੁਲਤ ਦੇਣ ਲਈ ਲਿਆ ਗਿਐ। ਚੰਡੀਗੜ੍ਹ ਸਹਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਐ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਐ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਨੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ ਚ ਵੀ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਐ, ਜਦਕਿ ਦੂਜੀ ਸ਼ਿਫਟ ਵਿਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਭਾਰਤ ਸਮੇਤ ਦੁਨੀਆਂ ਭਰ ਤੋਂ ਲੱਖਾਂ ਜ਼ਾਇਰੀਨ ਸਾਲਾਨਾ ਹਜ ਯਾਤਰਾ ਲਈ ਸਾਊਦੀ ਅਰਬ ਦੇ ਮੀਨਾ ਚ ਇਕੱਤਰ ਹੋ ਰਹੇ ਨੇ। ਪਵਿੱਤਰ ਸ਼ਹਿਰ ਮੱਕਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਜ਼ਾਇਰੀਨ ਮੀਨਾ ਦੇ ਟੈਂਟ ਸਿਟੀ ਚ ਇਕੱਤਰ ਹੋ ਰਹੇ ਨੇ। ਉਥੇ ਉਹ ਰਾਤ ਬਿਤਾਉਣਗੇ ਤੇ ਕੱਲ ਸਵੇਰੇ ਅਰਾਫਾਤ ਦੇ ਮੈਦਾਨ ਚ ਜਾਣਗੇ, ਜਿੱਥੇ ਉਹ ਹਜ ਦੀ ਮੁੱਖ ਰਸਮ ਅਦਾ ਕਰਨਗੇ। ਇਸ ਸਾਲ ਦੀ ਹਜ ਯਾਤਰਾ ਵਿਚ ਭਾਰਤ ਤੋਂ ਲਗਭਗ 1,75,000 ਸ਼ਰਧਾਲੂ ਹਿੱਸਾ ਲੈ ਰਹੇ ਨੇ। ਇਸ ਤੋਂ ਪਹਿਲਾਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਕ ਸੁਚਾਰੂ, ਸੁਰੱਖਿਅਤ ਤੇ ਆਰਾਮਦਾਇਕ ਹਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਭਾਰਤੀ ਸ਼ਰਧਾਲੂਆਂ ਨੂੰ ਹਜ ਸੁਵਿਧਾ ਮੋਬਾਈਲ ਐਪ ਰਾਹੀਂ ਜਾਣਕਾਰੀ ਤੇ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ ਵਿਚ ਘਾਟੀ ਦਾ ਰਸੀਲਾ ਤੇ ਗੂੜਾ ਲਾਲ ਰੰਗ ਦਾ ਚੈਰੀ ਫਲ ਹੁਣ ਮੁੰਬਈ ਦੇ ਬਾਜ਼ਾਰਾਂ ਤੱਕ ਪਹੁੰਚੇਗਾ। ਸੀਜ਼ਨ ਦੇ ਚੈਰੀ ਫਲ ਨੂੰ ਲੈ ਕੇ ਜਾਣ ਵਾਲਾ ਪਹਿਲਾ ਵਿਸ਼ੇਸ਼ ਪਾਰਸਲ ਵਾਹਨ ਅੱਜ ਜੰਮੂ ਤੋਂ ਰਵਾਨਾ ਹੋਇਆ। ਇਹ ਜੰਮੂ ਕਸ਼ਮੀਰ ਦੇ ਖੇਤੀਬਾੜੀ ਉਤਪਾਦਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਸਮੇਂ ਸਿਰ ਪਹੁੰਚਾਉਣ ਵਿਚ ਰੇਲਵੇ ਲਈ ਇਕ ਵੱਡੀ ਪ੍ਰਾਪਤੀ ਏ। ਸੀਜ਼ਨ ਦੇ ਪਹਿਲੇ ਪਾਰਸਲ ਵਾਹਨ ਚ 906 ਡੱਬਿਆਂ ਵਿਚ ਲਗਭਗ 12 ਟਨ ਚੈਰੀ ਲੋਡ ਕੀਤੀ ਗਈ। ਇਸ ਫਲ ਦੀ ਤਾਜ਼ਗੀ ਨੂੰ ਧਿਆਨ ਚ ਰੱਖਦਿਆਂ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਹ ਪਾਰਸਲ ਵਾਹਨ ਸਿਰਫ 33 ਘੰਟਿਆਂ ਦੇ ਰਿਕਾਰਡ ਸਮੇਂ ਚ ਜੰਮੂ ਤੋਂ ਬਾਂਦਰਾ ਟਰਮੀਨਲ ਪਹੁੰਚੇਗਾ। ਇਨੀ ਤੇਜ਼ ਡਿਲੀਵਰੀ ਚੈਰੀ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖੇਗੀ ਤੇ ਮੁੰਬਈ ਦੇ ਲੋਕਾਂ ਨੂੰ ਸਿੱਧੇ ਬਾਗ ਤੋਂ ਚੁਣੀਆਂ ਗਈਆਂ ਤਾਜ਼ਾ ਚੈਰੀਆਂ ਦਾ ਆਨੰਦ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਇਨਕਲਾਬੀ ਰਾਜ ਬਿਹਾਰੀ ਬੋਸ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ਬਿਹਾਰੀ ਬੋਸ ਦੇ ਅਸਾਧਾਰਨ ਹੁਨਰ ਤੇ ਨੇ ਆਜ਼ਾਦੀ ਸੰਗਰਾਮ ਚ ਨਵੀਂ ਜਾਨ ਪਾਈ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਤੇ ਭਾਰਤ ਦੀ ਆਜ਼ਾਦੀ ਦੀ ਲੀਗ ਦੀ ਸਥਾਪਨਾ ਕੀਤੀ ਅਤੇ ਗਦਰ ਅੰਦੋਲਨ ਦੌਰਾਨ ਵਿਦੇਸ਼ਾਂ ਚ ਭਾਰਤੀਆਂ ਨੂੰ ਇਕਜੁੱਟ ਕੀਤਾ। ਸ੍ਰੀ ਬੋਸ ਨੇ ਆਜ਼ਾਦੀ ਨੂੰ ਹਰ ਨਾਗਰਿਕ ਦਾ ਅਟਲ ਇਰਾਦਾ ਬਣਾਇਆ। ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਅਦੁੱਤੀ ਹਿੰਮਤ ਤੇ ਮਾਤ ਭੂਮੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖੇਗਾ।